ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੇ ਪੇਸ਼ ਕਰਨਾ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ

Hari tat

ਦੀ ਰਾਹ ਤੇ ਚੱਲਦਾ ਹੋਇਆ ਜਗਿਆਸੂ ਹਰ ਵੇਲੇ ਇਸ ਗੱਲ ਵੱਲੋਂ ਬੜਾ ਸਾਵਧਾਨ ਰਹਿੰਦਾ ਹੈ ਕਿ ਸਰੀਰ ਬਜ਼ੁਰਗ ਹੋ ਗਿਆ ਹੈ, ਸਮਾਂ ਮੁੱਕਦਾ ਜਾ ਰਿਹਾ, ਪਰ ਹਾਲਾਂ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਨਹੀਂ ਆਈ। ਇਸ ਸ਼ਬਦ ਵਿੱਚ ਵੀ ਭਗਤ ਭੀਖਣ ਸਾਹਿਬ ਨੇ ਕੁਝ ਐਸੇ ਖਿਆਲ ਬਖਸ਼ਿਸ਼ ਕੀਤੇ ਕਿ ਐ ਮੇਰੇ ਪ੍ਰਭੂ, ਅੱਖਾਂ ਵਿੱਚੋਂ ਪਾਣੀ ਵਗ ਰਿਹਾ, ਸਰੀਰ ਕਮਜ਼ੋਰ ਹੋ ਗਿਆ, ਵਾਲ ਚਿੱਟੇ ਹੋ ਗਏ, ਗਲਾ ਰੁਕ ਰਿਹਾ, ਜ਼ੁਬਾਨ ਉਚਾਰਨ ਨਹੀਂ ਕਰ ਰਹੀ, ਪਰ ਹਾਲਾਂ ਮਿਲਾਪ ਨਹੀਂ ਹੋਇਆ। ਇਸ ਮਿਲਾਪ ਨਾ ਹੋਣ ਦੀ ਅਵਸਥਾ ਕਰਕੇ ਮੇਰੇ ਮਨ ਵਿੱਚ ਹਰ ਵੇਲੇ ਕਰਕ ਪੈ ਰਹੀ ਹੈ, ਤਕਲੀਫ ਹੋ ਰਹੀ ਹੈ, ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਕਤੀ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਹੈ। ਜੇ ਭਾਵਨਾ ਨਾਲ ਗੁਰੂ ਕਰ ਸਿੱਖ ਕੌਡੀ ਵੀ ਅਰਪਣ ਕਰ ਦੇ। ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀ, ਸੇਵਾ ਦਾ ਕੁੰਭ ਲੱਗਾ। ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰਵਾਲੀ ਨੂੰ ਕਿਹਾ, ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰ ਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਤੱਕਿਆ, ਕੋਈ ਪੈਸਾ ਟਕਾ ਨਾ ਮਿਲਿਆ। ਹੱਥ ਜੋੜੇ ਸਾਈਂ ਜੀ, ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਦਾ, ਮਨ ਭਰ ਗਿਆ। ਘਰ ਵਾਲੀ ਨੂੰ ਕਿਹਾ, ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਜਿਆ ਤੇ ਖੁਸ਼ੀ ਖੁਸ਼ੀ ਵਿੱਚ ਗਿਆ, ਸਾਈਂ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ ਹੈ। ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਹੈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ। ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ, ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ, ਦੂਰੋਂ ਮਾਇਆ ਦਾ ਢੇਰ ਲੱਗਾ। ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ, ਤੇ ਇੱਥੇ ਤੂੰ ਕੌਡੀ ਮੱਥਾ ਟੇਕੇਗਾ ਤੇ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ, ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ। ਆ ਵਕਤ ਨਹੀਂ ਮੱਥਾ ਟੇਕਣ ਦਾ, ਐਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ। ਕਹਿਣ ਲੱਗਾ, ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਓ। ਪਿੱਛੇ ਜਾ ਕੇ ਬਹਿ ਗਏ, ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ। ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ, ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ। ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰਨੀ। ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਏ।
ਕੁਝ ਸਮੇਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਤੇ ਬਹੁਤ ਸਮਾਂ ਹੋ ਗਿਆ, ਆਗਿਆ ਬਖਸ਼ਿਸ਼ ਕਰੋ, ਅਰਦਾਸ ਕਰੀਏ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ, ਆਏ ਬੜੀ ਦੂਰੋਂ, ਪਰ ਇੱਥੇ ਆ ਕੇ ਸ਼ਰਮਾ ਗਏ। ਬਾਬਾ ਜੀ ਜਿੰਨਾ ਚਿਰ ਉਹ ਭੇਟਾਂ ਨਹੀਂ ਅਰਪਣ ਕਰਦੇ, ਅਰਦਾਸ ਕਿਵੇਂ ਕੀਤੀ ਜਾਵੇ? ਕੀਰਤਨ ਫਿਰ ਆਰੰਭ ਹੋ ਗਿਆ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਹੁਣ ਤੇ ਸ਼ਾਮ ਪੈ ਗਈ, ਬੜੀ ਦੂਰੋਂ ਸੰਗਤਾਂ ਆਈਆਂ ਹਨ, ਲੰਗਰ ਵਰਤਾਇਆ ਜਾਵੇ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੈਂ ਚਾਹੁੰਦਾ ਸਾਂ ਕਿ ਸਿੱਖ ਦੀ ਭੇਟਾ ਗੁਰੂ ਨਾਨਕ ਦੇ ਘਰ ਅਰਪਣ ਹੋ ਜਾਵੇ ਤੇ ਅਰਦਾਸ ਕੀਤੀ ਜਾਵੇ, ਪਰ ਬਾਬਾ ਜੀ ਸਿੱਖ ਸ਼ਰਮਾ ਗਏ, ਭੇਟਾ ਅਰਪਣ ਕਰਨ ਵਾਸਤੇ ਸ਼ਰਮਾ ਗਿਆ। ਉਹ ਜਾਣੇ ਜੇ ਸਿੱਖ ਸ਼ਰਮਾ ਗਿਆ ਤੇ ਭੇਟਾ ਤੇ ਗੁਰੂ ਨਾਨਕ ਦੀ ਹੈ, ਮੇਰੀ ਭੇਟਾ ਨਹੀਂ। ਉਹ ਮੱਥਾ ਟੇਕਣ ਲੱਗਿਆ ਉਹਨੂੰ ਸ਼ਰਮਾ ਆ ਗਈ, ਮੈਨੂੰ ਮੰਗਣ ਲੱਗਿਆ ਕੋਈ ਸ਼ਰਮ ਨਹੀਂ, ਭੇਟਾ ਗੁਰੂ ਨਾਨਕ ਦੀ ਮੈਂ ਆਪ ਮੰਗ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੋਂ ਉੱਠ ਬੈਠੇ, ਕਹਿਣ ਲੱਗੇ, ਬਾਬਾ ਜੀ ਉਹ ਪਿੱਛੇ ਸਿੱਖ ਬੈਠਾ ਜਿਹੜੀ ਪਿਆਰ ਵਿੱਚ ਭੇਟਾ ਲੈ ਕੇ ਆਇਆ, ਬੜੀ ਭਾਵਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ, ਅੱਜ ਇੱਥੇ ਪਿੱਛੇ ਸਿੱਖ ਨੀਵੀਂ ਪਾਈ ਬੈਠਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖਲੋ ਕੇ ਕਹਿਣ ਲੱਗੇ, ਲਿਆ ਬਾਈ ਸਿੱਖਾ, ਲਿਆ ਮੇਰੀ ਭੇਟਾ ਦੇ, ਐਡੀ ਦੂਰੋਂ ਭੇਟਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਇੱਥੇ ਆ ਕੇ ਨੀਵੀਂ ਪਾ ਕੇ ਸ਼ਰਮਾ ਕੇ ਬਹਿ ਗਏ, ਲਿਆ ਮੇਰੀ ਭੇਟਾ ਦੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਲੀ ਅੱਡੀ ਹੱਥ ਅੱਗੇ ਕੀਤਾ, ਲਿਆ ਮੇਰੀ ਭੇਟਾ ਦੇ। ਹੁਣ ਸਿੱਖ ਦੇ ਕੰਨਾਂ ਵਿੱਚ ਆਵਾਜ਼ ਤੇ ਪਈ, ਮੂੰਹ ਨੀਵਾਂ ਕੀਤਾ ਹੋਇਆ, ਹੁਣ ਇੰਨਾ ਵੀ ਹੌਸਲਾ ਨਹੀਂ ਪੈਂਦਾ ਕਿ ਹੁਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਖਲੋਤੇ ਚਰਨਾਂ ਨਾਲ ਲਿਪਟ ਜਾਵਾਂ ਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਦੇਵਾਂ, ਪਰ ਹੁਣ ਹੌਸਲਾ ਨਹੀਂ ਪਿਆ, ਨੇਤਰਾਂ ਚੋਂ ਜਲ ਵਹੀ ਜਾਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਸਿੱਖਾ, ਜੇ ਅਜੇ ਵੀ ਭੇਟਾ ਅਰਪਣ ਨਹੀਂ ਕਰਦਾ, ਆਪਣੇ ਹੱਥਾਂ ਨਾਲ ਨਹੀਂ ਮੱਥਾ ਟੇਕਦਾ, ਮੈਂ ਆਪਣੇ ਹੱਥਾਂ ਨਾਲ ਕੱਢ ਲਈ। ਉਹ ਸਿੱਖ ਦੇ ਪੱਗ ਦੇ ਪੇਚ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕੌਡੀ ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ, ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿੱਚ ਕੌਡੀ ਲੈ ਕੇ ਆਇਆ। ਉਹ ਸਿੱਖਾ, ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾਂ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵੱਕੜੀ ਵਿੱਚ ਲੈ ਕੇ ਸੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸਾਹਿਬ ਕਹਿਣ ਲੱਗੇ, ਸਿੱਖਾ, ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿੱਚ ਪਿਆਰ ਹੈ। ਸਿੱਖਾ, ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ, ਪਰ ਸ਼ਰਤ ਹੈ ਭਾਵਨਾ। ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆਂ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ।

ਜੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਦਾਜ ਮਰਾਈਏ ਮੈਂ ਦੂਜੀ ਨਾਹੀਂ ਥਾਂ ਤੁਦ ਨੂੰ ਜੋੜ ਜਾਈਏ ਪ੍ਰਭ।

ਸੁਰੇ ਮਾਰੋ ਸੁਰ ਦੇ ਮਾਤਰ ਪਾਰੋ।

कृपा करो तीर के दाते

ਗਿਆਰਵੇਂ ਚੋਲੇ ਆਪਣਾ ਜ਼ਿਕਰ ਦੱਸਿਆ ਗਿਆ। ਇਹ ਕਿਰਪਾ ਮੇਰੇ ਤੇ ਕਹਿੰਦੀ ਜ਼ਿੰਦਗੀ ਚ ਇੱਕ ਵਾਰੀ ਹੋਈ ਹੈ, ਇਹ ਬਖਸ਼ਿਸ਼, ਇਹ ਰਹਿਮਤ। ਕਿਉਂਕਿ ਕੈਨੇਡਾ ਤੋਂ 15-20 ਟੈਚੀ ਕੱਪੜਿਆਂ ਦੇ ਭਰ ਕੇ ਮਾਇਆ ਦਾ ਦਸਵੰਧ ਲੈ ਕੇ ਸੰਗਤ ਉਹਨਾਂ ਨੂੰ ਮਨ ਦੀ ਸਤਿਕਾਰ ਕਰਦੀ, ਜੋ ਮਾਇਆ ਦਿੰਦੀ ਘਰ ਨਹੀਂ ਵਰਤਦੇ ਰੱਖੀ ਜਾਂਦੇ। ਤੇ ਭੈਣ ਨਾਨਕੀ ਨਾਲ ਬੜਾ ਪਿਆਰ ਹੈ ਬੀਬੀ, ਬਾਬਾ ਨਾਨਕ ਜੀ ਦੀ ਭੈਣ ਨਾਲ। ਆ ਜਿਹੜੀ ਬਾਬਾ ਨੰਦ ਸਿੰਘ ਜੀ ਸੱਦ ਸੁਣਦੇ ਸੀ, ਭੈਣ ਨਾਨਕੀ ਦੀ ਸਾਦੇ, ਬੜਾ ਵੈਰਾਗ ਹੈ ਉਹਦੇ ਚ। ਸੰਤ ਸੁਜਾਨ ਸਿੰਘ ਜੀ ਕੋਲੋਂ ਸੁਣਨੀ ਤੇ ਭਾਈ ਕੇਹਰ ਸਿੰਘ ਜੀ ਤੋਂ, ਜਿਨ੍ਹਾਂ ਨੇ 40-40 ਸਾਲ ਤਕਰੀਬਨ ਕੀਰਤਨ ਦੀ ਸੇਵਾ ਕੀਤੀ। ਅੱਜ ਵੀ ਉਹ ਟੇਪਾਂ ਵਿੱਚ ਸੱਦ ਮਿਲਦੀ ਉਹਨਾਂ ਦੀ, ਚੋਲਾ ਬਦਲ ਚੁੱਕੇ ਭਾਈ ਕੇਹਰ ਸਿੰਘ, ਤੇ ਉਹਨੇ ਆਪਣੇ ਘਰ ਟੇਪ ਵੀ ਲਾਈ। ਉਹ ਭੈਣ ਨਾਨਕੀ ਦੀ ਸਾਦੇ ਤੇ ਬੜਾ ਵਿਰਾਗ ਹੈ ਉਹਦੇ ਚ। ਜਦੋਂ ਭੈਣ ਨਾਨਕੀ ਨੇ ਗੁਰੂ ਨਾਨਕ ਨੂੰ ਬੇਨਤੀਆਂ ਕੀਤੀਆਂ, ਹੁਣ ਤੇ ਆ ਵੀਰਾ, ਤੂੰ ਕਹਿੰਦਾ ਸੈਂ ਤਲੀ ਦੇ ਉੱਤੇ ਮੱਖਣ ਰੱਖੇਗੀ, ਮੈਂ ਪਹਿਲੇ ਆਇਆ ਹੋਵਾਂਗਾ। ਆਖੋ ਸਤਨਾਮ ਮੱਖਣ ਦਾ ਪੇੜਾ, ਹੁਣ ਤੇ ਆ, ਬੜਾ ਵਿਰਾਗ। ਤੇ 15-20 ਟੈਚੀ ਵਸਤਰਾਂ ਦੇ, ਨਵੇਂ ਸੂਟਾਂ ਦੇ, ਮਾਇਆ ਬੇਅੰਤ। 3 ਦਿਨ ਲਗਾਤਾਰ ਸੁਲਤਾਨਪੁਰ ਲੋਧੀ ਭੈਣ ਨਾਨਕੀ ਦੇ ਅਸਥਾਨ ਦੇ ਕੋਲ ਤਕਰੀਬਨ 150 ਪਰਿਵਾਰ, ਅਤ ਗਰੀਬ, ਇਕੱਲੇ ਇਕੱਲੇ ਪਰਿਵਾਰ ਜਾ ਕੇ ਨਾ ਕਾਪੀ ਪੈਨਸਲ ਲੈ ਕੇ, ਕਿਉਂਕਿ ਬਾਹਰ ਦੇ ਲੋਕੀ ਸਿਸਟਮ 'ਚ ਕੰਮ ਕਰਦੇ। ਉਹਨੂੰ ਪੁੱਛਿਆ, 10 ਤੈਨੂੰ ਕੀ ਚਾਹੀਦਾ? ਕਿਸੇ ਕਿਹਾ ਜੀ ਘਰ 'ਚ ਨਲਕਾ ਨਹੀਂ, ਕਿਸੇ ਕਿਹਾ ਜੀ ਸਾਡੇ ਘਰ ਸਾਈਕਲ ਨਹੀਂ, ਬੱਚੇ ਕਹੇ ਨੇ ਕੁਝ, ਕਿਹਾ ਕਹੇ ਨੇ ਕੁਝ। ਤੇ 2 ਦਿਨ 12 ਬੰਦਿਆਂ ਦੀ ਟੀਮ ਨਾਲ ਉਹ ਬੀਬੀ ਇਹ ਸਾਰਾ ਵੇਖਦੀ ਰਹੀ, 150 ਘਰ ਨੂੰ ਕੀ ਚਾਹੀਦਾ। ਫਿਰ 3ਜੇ ਦਿਨ ਟੈਚੀ ਲੈ ਕੇ ਜੋ ਹੋਰ ਸਮਾਨ ਕਿਸੇ ਲਿਖਾਇਆ, ਉਹ ਸਾਰਾ ਕੁਝ ਇੱਕ ਨੂੰ ਲੈ ਕੇ ਦਿੱਤਾ। ਤੇ ਮੈਂ ਕਿਹਾ ਇਹ ਕਿਉਂ? ਕਹਿੰਦੇ ਮੇਰਾ ਮਨ ਸੀ ਕਿ ਭੈਣ ਨਾਨਕੀ ਦੇ ਨੇੜੇ ਨੇੜੇ ਜੋ ਰਹਿੰਦਾ ਉਹਨਾਂ ਦੀ ਲੋੜ ਵਿੱਚ ਮੇਰੀ ਹਾਜ਼ਰੀ ਲੱਗੀ। ਐਡਾ ਪਿਆਰ ਭੈਣ ਨਾਨਕੀ ਨਾਲ, ਅੱਖ ਸਤਨਾਮ। ਇਹ ਗੁਣ ਲਿਓ ਕਿਤੇ ਕਿਤੇ।

ਲੋਕ ਵਸਦੇ ਨੇ, ਆਰਥਿਕ ਪੱਖੋਂ ਡਿੱਗ ਪਏ ਨੇ, ਇਹ ਇੱਕ ਇੱਕ ਨੂੰ ਕੁਝ ਕਿਣਕਾ ਕਿਣਕਾ ਆਪਣੀ ਸਹੂਲਤਾਂ ਵਿੱਚੋਂ ਸਹਿਯੋਗ ਦੇ ਰਹੇ ਨੇ। ਮੇਰੇ ਬਾਬੇ ਨਾਨਕ ਦੇ ਪਿਆਰੇ ਅੱਖ ਸਤਨਾਮ ਕਹਿਣ ਤੋਂ ਭਾਵ ਉਹਨਾਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰੀ ਇਹ ਵੀ ਪ੍ਰਾਪਤੀ ਹੋਈ, ਪ੍ਰਤੱਖ ਅੱਖ ਸਤਨਾਮ। ਇਸ਼ਾਰਾ ਲਿਓ, ਪੜ੍ਹ ਲਈਏ ਦੋ ਮਿੰਟ।

ਇਸ਼ਾਰਾ ਚਿੱਤਰ ਵਿੱਚ ਵੀ ਤਾਕਤ ਤੇ ਇਹ ਕੋਈ ਮਾੜੀ ਵਾਸ਼ਨਾ ਨਹੀਂ ਜਗਾਉਂਦਾ, ਗੁਰੂ ਦੀ ਯਾਦ ਆਖੋ ਸਤਨਾਮ, ਇਹਦੇ ਨਾਲ ਵੀ ਗੁਰੂ ਯਾਦ ਆਉਂਦਾ। ਦਾਸ ਨੂੰ ਕਈ ਮਿਲ ਗਏ, ਭਾਈ ਸੁਰਤੀ ਕਿੱਥੇ ਰੱਖਦਾ? ਕੋਈ ਕਹਿੰਦਾ ਲਾਈਟ ਵਿੱਚ, ਕੋਈ ਕਹਿੰਦਾ ਜੋਤ ਵਿੱਚ, ਕੋਈ ਕਹਿੰਦਾ ਕੱਲ ਇੱਕ ਮੁੰਡਾ ਆਇਆ ਕਹਿੰਦਾ ਮੇਰੀ ਬੰਦਗੀ ਨਹੀਂ ਚੱਲਦੀ ਪਈ। ਉਹਨੂੰ ਬਾਬਾ ਦੀਪ ਸਿੰਘ ਦੇ ਚਰਨ ਫੜਾਏ ਨੇ ਵੀ ਉੱਥੇ ਹਫ਼ਤੇ 'ਚ ਦੋ ਦਿਨ 6 ਘੰਟੇ ਦਾ ਪਹਿਰਾ, 3 ਹਫ਼ਤੇ ਲਾ ਕੇ ਆਇਆ, ਕਹਿੰਦਾ ਅਜੇ ਤੁਰਿਆ ਨਹੀਂ। ਮੈਂ ਕਿਹਾ ਸੌਦਾ ਮਹਿੰਗਾ, ਇੱਕਦਮ ਨਹੀਂ ਮਿਲਦਾ, ਸਤਨਾਮ ਹੋਰ ਲਾ ਦਿੰਦਾ। ਤੇ ਕੱਲ ਮੈਂ ਕੁਦਰਤ ਵੀ ਪੁੱਛਿਆ, ਮੈਂ ਕਿਹਾ ਧਿਆਨ ਕਿੱਥੇ ਰੱਖਦਾ? ਕਹਿੰਦਾ ਵਾਹਿਗੁਰੂ ਦੇ ਅੱਖਰਾਂ 'ਚ। ਇਸ਼ਾਰਾ ਕੋਈ ਰੱਖਦਾ ਕਿਉਂ ਕਰ

ਇਸ਼ਾਰਾ ਲੈਣਾ ਸਾਧ ਸੰਗਤ ਜੀ, ਪਤਾ ਨਹੀਂ ਕਿਹੜੀ ਗੱਲ ਦਾ ਕਿਨੂੰ ਕਿਤੇ ਕਿੱਥੇ ਲਾਭ ਦੇ ਜਾਣਾ। ਆ ਕਨੇਡਾ ਜਿਹੜੀ ਇਹ ਸਾਖੀ ਲਾਈ ਸਤਿਗੁਰੂ ਮਹਾਰਾਜ ਦਾ ਚੋ ਏਜੰਸੀ ਲੈਣ ਤੇ ਸਾਖੀ ਤੋਂ ਬਾਅਦ ਨਾ ਅੱਖਾਂ ਚ ਅੱਥਰੂ ਭਰਦਾ ਹੋਇਆ ਇੱਕ ਨੌਜਵਾਨ 32 ਸਾਲ ਦਾ ਦਾਸ ਕੋਲ ਆ ਗਿਆ। ਕਹਿਣ ਲੱਗਾ ਜੀ ਅੱਜ ਗੁਰੂ ਗੋਬਿੰਦ ਸਿੰਘ ਦਾ ਉਸ ਸਮੇਂ ਦਾ ਰਚਾਇਆ ਹੋਇਆ ਚੋਜ ਮੇਰੀ ਝੋਲੀ ਚ ਕੁਝ ਪਾ ਕੇ ਗਿਆ। ਆਖੋ ਸਤਨਾਮ। ਮੈਂ ਕਿਹਾ ਉਹ ਕੀ? ਕਹਿੰਦਾ ਮੈਂ ਇੱਕੋ ਵਾਰੀ ਕੰਘੀ ਕਰਦਾ ਤੇ ਚੰਗੀ ਤਰ੍ਹਾਂ ਰਬੜਾਂ ਰੀਬਨ ਪਾ ਦੇਣਾ ਸਿਰ ਤੇ, ਮੇਰੇ ਵਾਲ ਬਹੁਤੇ ਲੰਬੇ ਨਹੀਂ, ਤੇ ਚੰਗੀ ਤਰ੍ਹਾਂ ਪਾ ਦੇਣਾ, ਮੁੜ ਕੇ 7 ਦਿਨ ਬਾਅਦ ਹੀ ਖੋਲਦਾ ਤੇ ਉਦੋਂ ਕਰਦਾ। ਆਖੋ ਸਤਨਾਮ। ਕਹਿੰਦਾ ਅੱਜ ਮੈਨੂੰ ਵੀ ਸੋਝੀ ਮਿਲੀ ਏ ਇਸ ਸਾਥੀ ਤੋਂ ਕਿ ਦੋਨੋਂ ਵੇਲੇ ਕੰਘਾ ਕਰਨਾ। ਆਖੋ ਸਤਨਾਮ। ਇਸ਼ਾਰਾ ਲੈਣਾ ਸਤਸੰਗੀਓ, ਸਮਾਂ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆਪਣੀਆਂ ਵਡਿਆਈਆਂ ਚੋਜ ਅਪਰਪਾਰ, ਸੋਚਣ ਤੋਂ ਪਰੇ, ਜੋ ਜੋ ਸਾਡੀ ਸੋਝੀ ਦੇ ਲਈ ਰਚਾਉਂਦੇ ਰਹੇ ਉਹ ਵੀ ਵਡਿਆਈਆਂ ਅਪਰ ਅਪਾਰ ਚੋਜ ਸਾਡੀ

ਯਮ ਦਾ ਦੰਡ ਬੜਾ ਬਹੁਤ ਬੁਰਾ ਹੈ, ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ, ਇਹਨਾਂ ਸਵਾਸਾਂ ਦਾ ਬਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ। ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਹੈ ਤਾਂ ਤੇਰਾ ਆਉਣਾ ਔਰ ਜਾਣਾ ਧਨਤਾ ਦੇ ਯੋਗ ਹੈ। ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ। ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਤੁਸੀਂ ਇਸ ਦੰਡ ਤੋਂ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ। ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਇਸ ਲਈ ਹੁਣ ਜਮਾ ਦੀ ਅੱਗ ਮੈਨੂੰ ਨਹੀਂ ਪੋ ਸਕਦੀ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

پھر پریشانی ماں ہے، اے جو دنیا سحر میلا دستگیری نہ ہے۔ ہے بندے، تو ہر روز اپنے دل اپنے ہردے وچ اس پرماتما دی پال کر، تے ایویں گھبراہٹ وچ نہ پڑکدا پھر۔ اے دنیا ایک جادو دا تماشا ہے، تے جویں جادو دے تماشے چوں کچھ بھی پراپت نہیں ہوندا، اسی طرح اس جگت وچوں بھی تین کوئی چیز پراپت نہیں ہون والی۔ بید کتیب افترا پائی، دل کا فکر نہ جائے، ٹک دم کراری جو کرو، حاضر حضور خدائے۔ ہے پائی، بے ارتھ بحث کرن لئی بیداں کتیباں دے حوالے دے کے ایویں فضول گلاں کرن نال دل دا سہم دور نہیں ہوندا، تسی اپنے من نو پلک بھر وی ٹکا لو ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼,

করতে ধরিতে সাবতায় তার আজ ইন্দ্রকে দশ সাবতায়।

मैं एक ना जाने सावन गुण कहिए जेहबा एक

ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

ਸੁਣ ਅਗਮ ਅਗਾਹਾਂ ਹਮ ਕਿਉਂ ਕਰ ਜਬੇ ਆਣਿਆ ਹਰ ਤੁਮ ਵੱਧ ਅਗਮ ਅਗਾਹਾਂ ਹਰ ਦੇਹ ਪ੍ਰਭੂ ਮਤ ਗੁਰ ਸਤਗੁਰ ਦੇ ਪਗਤਾ ਸਤ ਸੰਗਤ ਹਰ ਦੇਵ ਪ੍ਰਭੂ ਹਮ ਪਾਪੀ ਸੰਗਤ ਰਾ ਜਨ ਨਾਨਕ ਕਉ ਹਰ ਬਖਸ਼ ਲੇਹੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ, ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ ਪ੍ਰੀਤ,

ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ, ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਵਰਸ਼ਾ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜ੍ਹਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੁੰਦਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜਣਾ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਇਹ ਰੱਖਦਾ ਹੈ।

ਮੇਰੀ ਜ਼ਿੰਦਗੀ ਦਾ ਇਹ ਦਸਤੂਰ ਬਣਦਾ ਹੋਵੇ। ਇੱਕ ਇੱਕ ਸਵਾਸ ਤੇਰਾ ਨਾਮ ਜਪ ਜਪ ਕੇ ਸਫਲਾ ਕਰਾਂ, ਕਦੇ ਵੀ ਅੰਮ੍ਰਿਤ ਵੇਲਾ ਨਾ ਖੁਜਾਵਾਂ, ਹਰ ਰੋਜ਼ ਨਿਤਨੇਮ ਕਰਾਂ, ਸੰਗਤ ਵਿੱਚ ਬੈਠ ਕੇ ਨਾਮ ਨਾਲ ਝੋਲੀਆਂ ਭਰਾਂ। ਇਹ ਮੇਰੀ ਜ਼ਿੰਦਗੀ ਦਾ ਦਸਤੂਰ ਬਣ ਜਾਵੇ, ਅਸੂਲ ਬਣ ਜਾਵੇ। ਜਿੱਥੇ ਤੇਰੇ ਦਰ ਘਰ ਦੀ ਸੇਵਾ ਕਰਾਂ, ਉੱਥੇ ਮੈਂ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦੀ ਵੀ ਸੇਵਾ ਸਵਾਲ ਕਰਾਂ। ਗੁਰੂ ਨਾਨਕ ਦੇ ਘਰ ਵਿੱਚ ਸੇਵਾ ਨੂੰ ਬਹੁਤ ਮਹਾਨਤਾ ਦਿੱਤੀ ਹੈ। ਜਿੰਨਾ ਚਿਰ ਅਸੀਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਨਹੀਂ ਕਰ ਲੈਂਦੇ, ਹਿਰਦਾ ਸਾਫ ਨਹੀਂ ਕਰ ਲੈਂਦੇ, ਉਹਨਾਂ ਚਿਰ ਨਾਮ ਵੀ ਇਸ ਭਾਂਡੇ ਵਿੱਚ ਟਿਕਦਾ ਨਹੀਂ। ਆਓ ਮਨ ਵਿਰਥੀਆਂ ਜੋੜੀਏ, ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਮਾਂ ਬਾਪ ਦੀ ਸੇਵਾ ਉੱਤਮ ਮੰਨੀ ਗਈ ਹੈ। ਜੇ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਵੀ ਪ੍ਰਵਾਨ ਨਹੀਂ ਹੈ। ਭਾਈ ਗੁਰਦਾਸ ਜੀ ਪਵਿੱਤਰ ਬਚਨਾਂ ਵਿੱਚ ਕਹਿ ਰਹੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਦੀ ਸੰਭਾਲ ਨਹੀਂ ਕਰਦਾ, ਬਾਹਰ ਪੁੰਨ ਦਾਨ ਕਰਦਾ ਫਿਰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਦਾਨੀ ਨਹੀਂ, ਉਹ ਬੇਈਮਾਨ ਹੈ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਪਿਆਂ ਨੂੰ ਛੱਡ ਕੇ ਪੁੰਨ ਦਾਨ ਕਰਦਾ ਹੈ, ਦਾਨੀ ਨਹੀਂ ਬੇਈਮਾਨ ਹੈ। ਮਾਂ ਬਾਪ ਪੁੱਤਰ ਨੂੰ ਮਿਲਣ ਵਾਸਤੇ ਤਰਸਦੇ ਨੇ, ਬਹੁਤੀ ਦੂਰ ਨਹੀਂ ਇੱਕੋ ਹੀ ਪਿੰਡ ਵਿੱਚ ਰਹਿੰਦੇ ਨੇ। ਬੜੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਕੋਲ ਮਾਂ ਹੈ, ਜਿਨ੍ਹਾਂ ਕੋਲ ਬਾਪ ਹੈ। ਪਰ ਕਈ ਵਾਰ ਦੇਖਿਆ ਏ ਇਹ ਪੁੱਤਰ ਆਪਣੇ ਆਪ ਨੂੰ ਬੜਾ ਬਦਕਿਸਮਤ ਸਮਝਦਾ ਏ। ਗੁਰੂ ਘਰ ਆ ਕੇ ਅਰਦਾਸਾਂ ਕਰਦਾ ਏ ਕਿ ਐ ਬਾਬਾ, ਮੇਰੇ ਕੋਲੋਂ ਹੁਣ ਬੁੱਢੇ ਮਾਂ ਬਾਪ ਸਾਂਭੇ ਨਹੀਂ ਜਾਂਦੇ, ਮੇਰੇ ਕੋਲੋਂ ਇਹਨਾਂ ਦੀ ਹੋਰ ਸੇਵਾ ਨਹੀਂ ਹੁੰਦੀ, ਤੂੰ ਇਹਨਾਂ ਨੂੰ ਸਾਂਭ ਲੈ। ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਦੱਸਿਆ ਹੈ ਨਾ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਹ ਪੁਕਾਰ ਵਿਸਾਰੇ। ਬੁੱਢੇ ਮਾਤਾ ਪਿਤਾ ਨੂੰ ਛੱਡ ਕੇ ਵੱਖਰਾ ਹੋ ਗਿਆ ਏ, ਮਾਤਾ ਪਿਤਾ ਦੇ ਕੀਤੇ ਉਪਕਾਰਾਂ ਨੂੰ ਭੁੱਲ ਗਿਆ ਏ। ਬਾਪੂ ਤੇ ਸਾਰੀ ਉਮਰ ਇਹੀ ਸੋਚਦਾ ਰਿਹਾ ਬਈ ਬੁੱਢੇ ਵੇਲੇ ਮੈਨੂੰ ਸਹਾਰਾ ਦੇਵੇਗਾ, ਪਰ ਇਹ ਤੇ ਮਾਪਿਆਂ ਨੂੰ ਤੱਕ ਕੇ ਵੀ ਰਾਜੀ ਨਹੀਂ। ਆਓ ਸਤਸੰਗੀਓ, ਜੋੜੋ ਮਨ ਵਿਰਥੀਆਂ, ਜਿਸ ਦੇ ਅਸੀਂ ਸਿੱਖ ਕਹਾਣਾ ਚਾਹੁੰਦੇ ਹਾਂ, ਜਿਸ ਗੁਰੂ ਨਾਨਕ ਮਹਾਰਾਜ ਦੀ ਸੇਵਾ ਤੇ ਸਿਮਰਨ ਕਰਕੇ ਅਸੀਂ ਖੁਸ਼ੀ ਲੈਣਾ ਚਾਹੁੰਦੇ ਹਾਂ, ਕੋਈ ਗੁਰਸਿੱਖਾ ਜਾਤ ਮਾਰ, ਉਹ ਆਪਣੇ ਮਾਪਿਆਂ ਦਾ ਕਿੰਨਾ ਸਤਿਕਾਰ ਕਰਦੇ ਨੇ। ਬੜੀ ਵੈਰਾਗਮਈ ਉਹ ਘਟਨਾ ਏ ਜਿਸ ਦਿਨ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ

ਆਕਾਸ਼ ਵਿੱਚ ਕਲੋਤੇ ਹੰਝੂ ਘੇਰ ਰਹੇ ਸਨ। ਕਹਿ ਰਹੇ ਸਨ, ਨਾਨਕ ਇਹ ਤੁਹਾਡਾ ਪਿਤਾ ਜ਼ਰੂਰ ਹੈ, ਪਰ ਇਹ ਤੁਹਾਡੇ ਗੁਣਾਂ ਨੂੰ ਨਹੀਂ ਜਾਣਦਾ, ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਸਤਸੰਗੀਓ, ਸਤਿਗੁਰਾਂ ਕਿਹਾ ਪਿਤਾ ਪਰਮਾਤਮਾ ਦਾ ਰੂਪ ਹੁੰਦਾ ਹੈ। ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਵਾਂਗ ਹੈ। ਤੱਕੋ ਗੁਰੂ ਨਾਨਕ ਦੇ ਬੋਲ ਦੇਵਤਿਆਂ ਨੂੰ ਆਖ ਰਹੇ, ਤੁਸੀਂ ਕਿਉਂ ਦੁੱਖ ਮਨਾਉਂਦੇ ਹੋ? ਪਿਤਾ ਪਰਮਾਤਮਾ ਸਮਾਨ ਹੁੰਦਾ ਹੈ। ਪਿਤਾ ਦਾ ਹਰ ਇੱਕ ਥੱਪੜ ਮੈਨੂੰ ਪਾਵਨ ਪ੍ਰਸ਼ਾਦ ਲੱਗਦਾ ਹੈ। ਮੇਰਾ ਪਿਤਾ ਮੈਨੂੰ ਐਵੇਂ ਨਹੀਂ ਮਾਰਦਾ, ਜ਼ਰੂਰ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਣੀ ਹੈ। ਦੇਵਤਿਆਂ ਕਿਹਾ, ਮਹਾਰਾਜ ਤੁਸੀਂ ਸਰਵ ਸ੍ਰਿਸ਼ਟੀ ਮਾਨ ਹੋ, ਤੁਸੀਂ ਕੋਈ ਭੁੱਲ ਨਹੀਂ ਕਰ ਸਕਦੇ। ਸਤਿਗੁਰਾਂ ਆਖਿਆ, ਹੋ ਸਕਦਾ ਹੈ ਉਹਨਾਂ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਹੋਇਆਂ ਕੋਈ ਚੰਗਾ ਬਚਨ ਨਾ ਬੋਲ ਸਕਿਆ ਹੋਵਾਂ, ਰਾਜਮਾ ਭੋਜਨ ਨਾ ਛਕਾ ਹੋਇਆ ਹੋਵੇ। ਇਸੇ ਲਈ ਮੇਰਾ ਪਰਮਾਤਮਾ ਰੂਪ ਪਿਤਾ ਮੈਨੂੰ ਡਾਂਟ ਰਿਹਾ ਹੈ। ਦੇਵੀ ਦੇਵਤੇ ਸੁਣ ਕੇ ਹੈਰਾਨ ਹੋ ਗਏ। ਕਲਯੁਗ ਦੇ ਵਿੱਚ ਕੋਈ ਮਾਂ ਪਿਓ ਦਾ ਇੰਨਾ ਸਤਿਕਾਰ? ਧੰਨ ਗੁਰੂ ਨਾਨਕ ਕਹਿੰਦੇ ਹੋਏ ਦੇਵਤੇ ਤੁਰ ਗਏ ਨੇ। ਬਲਿਹਾਰ ਹੈ ਗੁਰੂ ਨਾਨਕ ਮਹਾਰਾਜ, ਮਾਪਿਆਂ ਦਾ ਇੰਨਾ ਸਤਿਕਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਬਹੁਤ ਨਾਰਾਜ਼ ਹੋਏ, ਪਰ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੇ ਚਰਨਾਂ ਤੇ ਮਸਤਕ ਝੁਕਾ ਕੇ ਖਿਮਾ ਮੰਗ ਲਈ ਹੈ। ਜੈਸੇ ਬਾਰਕ ਪਾਏ ਸੁਪਾਏ, ਲੱਖ ਉਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬਹੁ ਪਾਂਤੇ, ਬਹੁੜ ਪਿਤਾ ਗੱਲ ਲਾਵੇ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਜਿਸ ਤਰ੍ਹਾਂ ਮਾਤਾ ਪਿਤਾ ਦਾ ਸਤਿਕਾਰ ਕੀਤਾ ਏ, ਉਹ ਮਿਸਾਲ ਦੇਣ ਦੇ ਕਾਬਲ ਹੈ। ਬਾਬਾ ਨੰਦ ਸਿੰਘ ਜੀ ਉਪਦੇਸ਼ ਕਰਦੇ ਸਨ, ਜਿਸਨੇ ਆਪਣਾ ਸਿਰ ਮਾਂ ਬਾਪ ਦੇ ਚਰਨਾਂ ਤੇ ਨਹੀਂ ਰੱਖਿਆ, ਮਾਂ ਬਾਪ ਨੂੰ ਕਦੀ ਮੱਥਾ ਨਹੀਂ ਟੇਕਿਆ, ਗੁਰੂ ਨੂੰ ਕਿਵੇਂ ਮੱਥਾ ਟੇਕੀਦਾ ਹੈ, ਉਹਨੂੰ ਆ ਹੀ ਨਹੀਂ ਸਕਦਾ। ਬਾਬਾ ਜੀ ਬੜੀ ਸੋਹਣੀ ਬਾਣੀ ਦੇ ਵਿੱਚੋਂ ਇੱਕ ਉਦਾਹਰਣ ਦਿੰਦੇ ਸਨ, ਹੋਵੇ ਸਰਵਣ ਵਿਰਲਾ ਕੋਈ, ਹੋਵੇ ਸਰਵਣ ਵਿਰਲਾ ਕੋਈ। ਆਓ ਸਤਸੰਗੀਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰੀਏ। ਉਹ ਮਾਪਿਆਂ ਦਾ ਸਤਿਕਾਰ ਕਿਵੇਂ ਕਰਦੇ ਨੇ? ਕਿੰਨੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਆਪਣੇ ਮਾਤਾ ਪਿਤਾ ਦੇ ਚਰਨਾਂ ਤੇ ਸੀਸ ਝੁਕਾਉਂਦੇ ਨੇ। ਇੱਕ ਦਿਨ ਮਾਤਾ ਗੁਜਰੀ ਨੇ ਆਖਿਆ, ਲਾਲ ਜੀ ਤੁਸੀਂ ਮੇਰੇ ਚਰਨਾਂ ਤੇ ਨਮਸਕਾਰ ਨਾ ਕਰਿਆ ਕਰੋ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਆਖ ਰਹੇ ਨੇ, ਤੁਹਾਡੇ ਚਿਹਰੇ ਚੋਂ ਮੈਨੂੰ ਨਿਰੰਕਾਰ ਦੀ ਝਲਕ ਪੈਂਦੀ ਹੈ। ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਫਿਰ ਆਪਣਾ ਸਿਰ ਮਾਤਾ ਜੀ ਦੇ ਚਰਨਾਂ ਤੇ ਰੱਖ ਕੇ ਫਿਰ ਮੱਥਾ ਟੇਕ ਦਿੱਤਾ। ਕਹਿਣ ਲੱਗੇ, ਮਾਂ ਜੇ ਮੇਰੇ ਚਿਹਰੇ ਤੋਂ ਤੈਨੂੰ ਨਿਰੰਕਾਰ ਦੀ ਝਲਕ ਪੈਂਦੀ ਏ, ਇਹ ਤੇਰੀਆਂ ਹੀ ਅਸੀਸਾਂ ਨੇ, ਤੇਰਾ ਹੀ ਵੱਲ ਹੈ, ਤੇਰੀਆਂ ਹੀ ਲੋਰੀਆਂ ਨੇ, ਤੇਰੀਆਂ ਹੀ ਅਸੀਸਾਂ ਸਭ ਕੁਝ ਹੈ। ਮਾਤਾ ਗੁਜਰੀ ਨੇ ਹੱਥ ਜੋੜ ਕੇ ਉਸ ਨਿਰੰਕਾਰ ਦਾ ਧੰਨਵਾਦ ਕੀਤਾ, ਇਹ ਨਿਰੰਕਾਰ ਇਹੋ ਜਿਹੇ ਲਾਲ ਤੂੰ ਸਭਨਾਂ ਨੂੰ ਦੇਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਪਿਤਾ ਦਾ ਕਿੰਨਾ ਸਤਿਕਾਰ ਕਰਦੇ।

ਇਹ ਵੀ ਬੇਮਿਸਾਲ ਕਹਾਣੀ ਹੈ। ਇੱਕ ਦਿਨ ਮਹਾਰਾਜ ਸੰਗਤਾਂ ਵਿੱਚ ਬੈਠੇ ਕੁਝ ਵਿਚਾਰਾਂ ਕਰ ਰਹੇ ਸਨ। ਬੋਲਦੇ ਬੋਲਦੇ ਚੁੱਪ ਕਰ ਗਏ। ਕਹਿਣ ਲੱਗੇ, ਪਿਆਸ ਲੱਗੀ ਏ, ਬਈ ਇੱਕ ਸਿੰਘ ਉੱਠੋ, ਪਾਣੀ ਪਿਲਾਓ। ਤੇ ਸੰਗਤ ਦੇ ਵਿੱਚੋਂ ਇੱਕ ਨੌਜਵਾਨ ਉੱਠਿਆ ਏ। ਇੰਜ ਲੱਗਦਾ ਏ ਜਿਵੇਂ ਇਹ ਕਿਸੇ ਉੱਚੇ ਘਰਾਣੇ ਦਾ ਹੈ। ਸਭ ਤੋਂ ਪਹਿਲਾਂ ਇਸਨੇ ਹੱਥ ਸਾਫ਼ ਕੀਤੇ, ਫਿਰ ਕਟੋਰਾ ਸਾਫ਼ ਕੀਤਾ। ਬੜੀ ਸੁਚਮ ਨਾਲ ਪਾਣੀ ਕਟੋਰੇ ਵਿੱਚ ਪਾ ਕੇ ਬੜੀ ਅਦਬ ਨਾਲ ਸਤਿਗੁਰਾਂ ਅੱਗੇ ਪੇਸ਼ ਕੀਤਾ। ਮਹਾਰਾਜ, ਜਲ ਛਕੋ। ਸਤਿਗੁਰਾਂ ਪੁੱਛ ਕੀਤੀ, ਕਦੀ ਅੱਗੇ ਵੀ ਕਿਸੇ ਨੂੰ ਤੂੰ ਪਾਣੀ ਪਿਲਾਇਆ ਹੈ? ਨਹੀਂ ਮਹਾਰਾਜ, ਸਾਡੇ ਘਰ ਬਹੁਤ ਨੌਕਰ ਚਾਕਰਨੇ, ਫਿਰ ਤੇ ਤੂੰ ਮਾਂ ਨੂੰ ਵੀ ਕਦੇ ਪਾਣੀ ਨਹੀਂ ਪਿਲਾਇਆ ਹੋਣਾ। ਨਹੀਂ ਮਹਾਰਾਜ, ਮੈਂ ਤੇ ਕਦੇ ਬਾਪੂ ਨੂੰ ਵੀ ਪਾਣੀ ਨਹੀਂ ਪਿਲਾਇਆ, ਨੌਕਰ ਚਾਕਰ ਬਹੁਤ ਨੇ। ਮਾਂ ਬਾਪ ਨੂੰ ਪਾਣੀ ਪਿਲਾਣਾ ਤੇ ਇੱਕ ਪਾਸੇ, ਮੈਂ ਤੇ ਕਦੀ ਆਪ ਵੀ ਪਾਣੀ ਚੁੱਕ ਕੇ ਨਹੀਂ ਪੀਤਾ, ਨੌਕਰਾਂ ਨੂੰ ਹੀ ਆਖ ਛੱਡੀਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ? ਜੇ ਤੂੰ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ, ਅੱਜ ਮੈਂ ਪਿਆਸਾ ਤੇ ਰਹਿ ਜਾਵਾਂਗਾ, ਤੇਰੇ ਹੱਥੋਂ ਪਾਣੀ ਲੈ ਕੇ ਮੈਂ ਵੀ ਨਹੀਂ ਪੀਵਾਂਗਾ। ਪਿਆਸ ਲੱਗੀ ਹੈ। ਮਹਾਰਾਜ ਜੀ ਨੇ ਕਟੋਰਾ ਹੱਥ ਵਿੱਚੋਂ ਪਕੜ ਕੇ ਇੱਕ ਪਾਸੇ ਰੱਖ ਦਿੱਤਾ ਹੈ। ਹੋਏ ਭਲਿਆ, ਮਾਂ ਬਾਪ ਰੱਬ ਦਾ ਰੂਪ ਹੁੰਦੇ ਨੇ। ਜੇ ਤੂੰ ਕਦੀ ਮਾਂ ਬਾਪ ਨੂੰ ਪਾਣੀ ਨਹੀਂ ਪਿਲਾਇਆ, ਕੋਈ ਗੱਲ ਨਹੀਂ, ਮੈਂ ਪਿਆਸਾ ਤੇ ਰਹਿ ਜਾਵਾਂਗਾ, ਤੇਰੇ ਹੱਥੋਂ ਪਾਣੀ ਲੈ ਕੇ ਮੈਂ ਵੀ ਨਹੀਂ ਪੀਵਾਂਗਾ। ਇਹਨੇ ਹੱਥ ਜੋੜ ਕੇ ਭੁੱਲਾਂ ਬਖਸ਼ਾਈਆਂ। ਸਤਿਗੁਰੂ, ਮੈਂ ਮਾਪਿਆਂ ਦੀ ਸੇਵਾ ਕਰਿਆ ਕਰਾਂਗਾ। ਪਤਾ ਨਹੀਂ ਸੀ, ਅਣਜਾਣੇ ਵਿੱਚ ਭੁੱਲ ਹੋ ਗਈ। ਅੱਜ ਤੋਂ ਬਾਅਦ ਤੁਹਾਡੇ ਨਾਲ ਬਚਨ ਕਰਦਾ ਹਾਂ, ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰਾਂਗਾ। ਸਤਿਗੁਰਾਂ ਨੇ ਅਸੀਸ ਦਿੱਤੀ, ਗੁਰਸਿੱਖਾ ਸੇਵਾ ਕਰੇਗਾ ਤੇ ਗੁਰੂ ਨਾਨਕ ਮਹਾਰਾਜ ਤੇਰੀ ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣਗੇ। ਸਤਸੰਗੀਓ, ਜੇ ਪਰਮਾਤਮਾ ਦੇ ਪਿਆਰ ਦੀ ਕਹਾਣੀ ਦੋ ਸ਼ਬਦਾਂ ਵਿੱਚ ਆਖਣੀ ਹੋਵੇ ਨਾ, ਤੇ ਮਾਂ ਬਾਪ ਆਖ ਦਿਓ, ਉਸ ਨਿਰੰਕਾਰ ਦੇ ਪਿਆਰ ਦੀ ਕਹਾਣੀ ਪੂਰੀ ਹੋ ਜਾਂਦੀ ਹੈ। ਮਾਂ ਬਾਪ ਆਖ ਦਿਓ। ਜੇ ਇੱਕੋ ਸ਼ਬਦ ਵਿੱਚ ਉਸ ਰੱਬ ਦੇ ਪਿਆਰ ਦੀ ਕਹਾਣੀ ਕਹਿਣੀ ਹੋਵੇ, ਵੀ ਇੱਕੋ ਹੀ ਸ਼ਬਦ ਕਹਿਣਾ ਹੈ, ਤੇ ਮਾਂ ਆਖ ਦਿਓ। ਤੇ ਉਸ ਰੱਬ ਦੇ ਪਿਆਰ ਦੀ ਵਿਆਖਿਆ ਪੂਰੀ ਹੋ ਜਾਂਦੀ ਹੈ। ਅਪੜੋ ਬਾਣੀ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਇੱਕ ਨਹੀਂ ਅਨੇਕਾਂ ਸ਼ਬਦ ਉਚਾਰੇ ਨੇ, ਉਸ ਨਿਰੰਕਾਰ ਦੇ ਪਿਆਰ ਦੀ ਕਹਾਣੀ ਮਾਤਾ ਪਿਤਾ ਦੀਆਂ ਉਦਾਹਰਣਾਂ ਦੇ ਕੇ ਦੱਸੀ ਹੈ। ਕਿੰਨੇ ਹੀ ਸ਼ਬਦਾਂ ਵਿੱਚ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਾਂ ਹੋਰ ਕਿੰਨੇ ਸ਼ਬਦ ਪੜ੍ਹ ਲਓ, ਹਰ ਜੀ ਮਾਤਾ, ਹਰ ਜੀ ਪਿਤਾ। ਸਤਸੰਗੀਓ, ਉਸ ਰੱਬ ਦਾ ਸਵਾਲ ਮਿਲਦਾ ਹੈ ਮਾਤਾ ਪਿਤਾ ਨਾਲ, ਪਰ ਕਿੱਡਾ ਵੀ ਨਿਕੰਮਾ ਹੋਵੇ, ਮਾਪੇ ਫਿਰ ਗਲੇ ਨਾਲ ਲਾ ਲੈਂਦੇ ਨੇ। ਕਹਿੰਦੇ ਨੇ ਨਾ, ਪੁੱਤਰ ਕੁਪੁੱਤਰ ਹੋ ਜਾਂਦੇ ਨੇ, ਮਾਪੇ ਕਦੀ ਕੁਮਾਪੇ ਨਹੀਂ ਹੁੰਦੇ। ਹਿੰਦੁਸਤਾਨ ਦੀ ਧਰਤੀ ਉੱਪਰ ਅਨੇਕਾਂ ਹੀ ਭਗਤ ਹੋਏ ਨੇ,
पर एक भगत एहो जिहा होया है जिन्हें भगती नहीं कीती लोग ओनू फिर भी भगत कहिंदे ने। तको सत्संगियो भगती नहीं कीती लोग ओनू फिर भी भगत कहिंदे ने। भी क्यों फिर भगत कहिंदे ने? क्योंकि उन्हें सारी जिंदगी अपने मापियां दी सेवा रज के कीती। भई ओ कौन है? भाई गुरदास जी बाणी विच होवे सरबण विरला कोई, अताई आखदे ने मापे ऐ रब्बा सरबण पुत्र देवी। उदाहरणा देंदे ने, मां बाप अंधे ने, बुजुर्ग ने, सत्संगियो कंधियां ते चुकी फिरदा है। कोई गल नहीं, मेरे मापियां दियां अखां नहीं, मेरी मां मेरियां अखां नाल देख लवेगी, मेरा बापू मेरियां अखां नाल तक लवेगा। कोई नहीं बापू, मां तेरा जी करदा है ना यात्रा ते जाण नूं, कोई धार्मिक स्थान तकण वास्ते, ते मैं तैनू कंधियां ते चुक के लै जावांगा। अंधे माता पिता नूं कंधियां ते चुकी फिरदा है। ताइयों लोकी चंगे पुत्रां दियां उदाहरणां देंदे ने। अरदास है ऐ सतगुरु महाराज बख्शिश करो, साडी जिंदगी दा वी ए दस्तूर बन जावे, ए मर्जादा बन जावे, असी भी अपने मापियां दी सेवा करिए, असी भी अपने बजुर्गां दी सेवा संभाल करिए। क्योंकि जिन्ना चिर असी अपने मापियां दी संभाल बजुर्गां दी सेवा नहीं करांगे, गुरु नानक दे दरबार विच भी साडी सेवा प्रवान कोई जे नहीं होनी, प्रवान होनी नहीं। जदों असी सेवा संभाल करांगे, ए दस्तूर बन जाएगा, फिर गुरु नानक महाराज भी साडे ते खुश होणगे, लोग भी साडी सोभा करनगे, ते साडा कीता होया सिमरन फिर थाए पै जावेगा। बन जाए जिंदगी दा ए दस्तूर नानक, आओ मन विरथियां जोड़िए।